ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਅੱਜ ਅਸੀਂ ਗੱਲ ਕਰਾਂਗੇ ਵਾਟਰ ਹਾਰਵੈਸਟਿੰਗ ਬਾਰੇ। ਅਕਸਰ ਕਿਹਾ ਵੀ ਜਾਂਦਾ ਹੈ ਕਿ ਬੂੰਦ ਬੂੰਦ ਦੇ ਨਾਲ ਤਲਾਬ ਭਰ ਜਾਂਦਾ ਹੈ, ਅਤੇ ਇਹ ਗੱਲ 16 ਨੇ ਸੱਚ ਹੈ। ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਰਸਾਤ ਨਾ ਹੋਵੇ, ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਮੀਂਹ ਦਾ ਪਾਣੀ ਅਜਾਈ ਜਾਂ ਬੇਕਾਰ ਨਾ ਜਾਵੇ ਅਤੇ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪਾਣੀ ਬਚਾ ਕੇ ਰੱਖ ਸਕੀਏ, ਤਾਂ ਕਿ ਉਹ ਵੀ ਸਾਡੇ 'ਤੇ ਮਾਣ ਮਹਿਸੂਸ ਕਰਨ। ਇਸ ਲਈ ਬਰਸਾਤ ਦੇ ਇਸ ਮੌਸਮ 'ਚ ਜਦੋਂ ਮੀਂਹ ਪਵੇ ਤਾਂ ਇਸ ਨੂੰ ਅਜਾਈ ਨਾ ਜਾਣ ਦੇਈਏ। ਇਸ ਲਈ ਛੋਟੇ ਛੋਟੇ ਨੁਕਤੇ ਅਪਣਾ ਕੇ ਤੁਸੀਂ ਬਰਸਾਤ ਦੇ ਪਾਣੀ ਨੂੰ ਵਿਅਰਥ ਜਾਣ ਤੋਂ ਰੋਕ ਸਕਦੇ ਹੋ। ਇਸ ਦੇ ਲਈ ਤੁਸੀਂ ਵਾਟਰ ਰੀਚਾਰਜਿੰਗ ਸਿਸਟਮ ਲਗਾ ਕੇ ਮੀਂਹ ਦੇ ਪਾਣੀ ਨੂੰ ਧਰਤੀ 'ਚ ਮੁੜ ਤੋਂ ਵਾਪਸ ਭੇਜ ਸਕਦੇ ਹੋ। ਇਹੀ ਨਹੀਂ, ਮੀਂਹ ਦੇ ਪਾਣੀ ਨੂੰ ਛੱਤਾਂ 'ਤੇ ਇਕੱਠਾ ਕਰਕੇ ਪਾਈਪ ਰਾਹੀਂ ਤੁਸੀਂ ਇਸ ਨੂੰ ਕਿਸੇ ਟੋਏ ਵਿੱਚ ਇਕੱਤਰ ਕਰ ਸਕਦੇ ਹੋ। ਇਸੇ ਤਰ੍ਹਾਂ ਤਲਾਬਾਂ ਅਤੇ ਛੱਪੜਾਂ 'ਚ ਇਸ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਇੱਕ ਤਾਂ ਪਾਣੀ ਦਾ ਪੱਧਰ ਨੀਵਾਂ ਨਹੀਂ ਜਾਂਦਾ ਅਤੇ ਦੂਜੇ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਧਰਤੀ ਵਿਚਲੇ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੋ ਰਿਹਾ ਹੈ ਅਤੇ ਅਕਸਰ ਕਿਹਾ ਵੀ ਜਾਂਦਾ ਹੈ ਕਿ ਅਗਲਾ ਯੁੱਧ ਪਾਣੀ ਦੇ ਲਈ ਹੋਵੇਗਾ ਅਤੇ ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਾਰੇ ਕੰਮ ਪਾਣੀ 'ਤੇ ਹੀ ਨਿਰਭਰ ਨੇ। ਪਾਣੀ ਲਈ ਯੁੱਧ ਵਰਗੇ ਹਾਲਾਤ ਪੈਦਾ ਨਾ ਹੋਣ, ਇਸ ਲਈ ਸਾਨੂੰ ਮੀਂਹ ਦੇ ਪਾਣੀ ਨੂੰ ਬਚਾਉਣਾ ਪਵੇਗਾ ਅਤੇ ਇਸ ਬਰਸਾਤੀ ਸੀਜ਼ਨ 'ਚ ਪਾਣੀ ਇਕੱਠਾ ਕਰਕੇ ਦੁਬਾਰਾ ਵਰਤਣ ਦੇ ਲਾਇਕ ਬਣਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਇਸ ਮੌਸਮ 'ਚ ਵੱਧ ਤੋਂ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਨੇ, ਕਿਉਂਕਿ ਰੁੱਖ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਅਤੇ ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਨਹੀਂ ਹੁੰਦੇ। ਸੰਘਣੇ ਰੁੱਖਾਂ ਕੋਲੋਂ ਦੀ ਲੰਘਦੇ ਹਾਂ ਤਾਂ ਸਾਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ ਅਤੇ ਜਦੋਂ ਹਵਾ ਚੱਲਦੀ ਹੋਵੇ ਅਤੇ ਉੱਤੋਂ ਬੱਦਲ ਚੜ੍ਹੇ ਹੋਣ ਫਿਰ ਤਾਂ ਕਹਿਣੀ ਕੀ, ਪਰ ਕਈ ਵਾਰੀ ਹਵਾ ਬੱਦਲ ਉਡਾ ਕੇ ਲੈ ਜਾਂਦੀ ਏ। ਅਤੇ ਗਾਇਕ ਹਰਜੀਤ ਹਰਮਨ ਕਿਸ ਦਾ ਇੰਤਜ਼ਾਰ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ। ਹਵਾਵਾਂ ਨਾਲ ਬੱਦਲ ਉਡਾਉਣ ਦਾ ਇੰਤਜ਼ਾਰ ਕਰਾਂਗਾ ਮੈਂ। ਗੀਤੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

0: ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹਰਜੀਤ ਹਰਮਨ ਦੀ ਆਵਾਜ਼ 'ਚ। ਗੀਤ ਦੇ ਬੋਲ ਲਿਖੇ ਸਨ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਦਿਲ 'ਚ ਜੇ ਕੁਝ ਕਰ ਗੁਜ਼ਰਨ ਦਾ ਜਨੂੰਨ ਹੋਵੇ ਤਾਂ ਰੁੱਤਾਂ ਵੀ ਬਦਲ ਸਕਦੀਆਂ ਨੇ। ਪਾਣੀ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਹੀ ਸੋਚਣਾ ਪਵੇਗਾ ਅਤੇ ਇਹ ਸਿਰਫ ਇੱਕ ਜਣੇ ਦੀ ਸੋਚ ਨਾਲ ਹੀ ਸੰਭਵ ਨਹੀਂ, ਸਗੋਂ ਸਾਰਿਆਂ ਨੂੰ ਮੀਂਹ ਦਾ ਪਾਣੀ ਬਚਾਉਣ ਲਈ ਹੰਬਲਾ ਮਾਰਨਾ ਪਵੇਗਾ। ਮੀਂਹ ਦੇ ਪਾਣੀ ਲਈ ਤੁਸੀਂ ਟੈਂਕ ਬਣਾ ਸਕਦੇ ਹੋ ਜਿਸ 'ਚ ਪਾਣੀ ਨੂੰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਹੀ ਨਹੀਂ, ਪਿੰਡ ਦੀਆਂ ਪੰਚਾਇਤਾਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਮਿਲ ਕੇ ਪਾਣੀ ਨੂੰ ਰੀਚਾਰਜ ਕਰਨ ਵਾਲੇ ਸਿਸਟਮ ਲਾਉਣੇ ਚਾਹੀਦੇ ਨੇ ਤਾਂ ਕਿ ਮੀਂਹ ਦੇ ਪਾਣੀ ਨੂੰ ਸਾਫ਼ ਸੁਥਰਾ ਕਰਕੇ ਧਰਤੀ 'ਚ ਭੇਜ ਕੇ ਮੁੜ ਤੋਂ ਪੀਣ ਲਾਇਕ ਬਣਾਇਆ ਜਾ ਸਕੇ। ਇਸ ਲਈ ਹੰਬਲਾ ਸਭ ਨੂੰ ਮਿਲ ਕੇ ਮਾਰਨਾ ਪਵੇਗਾ। ਤੇ ਆਓ ਹੁਣ ਸੁਣਦੇ ਹਾਂ ਜਸਵੰਤ ਸਿੰਘ ਸੇਖਵਾਂ ਤੋਂ ਕਵਿਤਾ ਪਾਠ।
1: ਪਾਣੀ ਅੰਦਰ ਗੰਦਗੀ, ਮਿੱਟੀ ਅੰਦਰ ਜ਼ਹਿਰ, ਮਨ ਮਨ ਅੰਦਰ ਈਰਖਾ, ਜ਼ਿਹਨ ਜ਼ਿਹਨ ਵਿੱਚ ਗਹਿਰ। ਜੰਗਲ ਕੱਟਦੇ ਵੇਖ ਕੇ ਗਏ ਪਰਿੰਦੇ ਸਹਿਮ, ਪਰਬਤ ਹੀ ਜੇ ਰੁੱਸ ਗਏ ਸੁੱਕ ਜਾਵੇਗੀ ਨਹਿਰ। ਪੈਂਡਾ ਵੀ ਤੈਅ ਹੋ ਰਿਹਾ, ਹੋਈ ਨਾ ਦੂਰੀ ਘੱਟ। ਬੰਦੇ ਦੌੜੇ ਜਾ ਰਹੇ, ਜ਼ਿੰਦਗੀ ਗਈਏ ਠਹਿਰ। ਪੈਂਡਾ ਵੀ ਤੈਅ ਹੋ ਰਿਹਾ, ਹੋਈ ਨਾ ਦੂਰੀ ਘੱਟ। ਬੰਦੇ ਦੌੜੇ ਜਾ ਰਹੇ, ਜ਼ਿੰਦਗੀ ਗਈਏ ਠਹਿਰ। ਅਤੇ ਸ਼ੇਰ ਹੈ ਕਿ ਐਵੇਂ ਹੱਸਣਾ ਪੈ ਰਿਹਾ ਕਿਸੇ ਨੂੰ ਹੱਸਦਾ ਵੇਖ, ਐਵੇਂ ਹੱਸਣਾ ਪੈ ਰਿਹਾ

ਇਵੇਂ ਨੂੰ ਹੱਸਦਾ ਵੇਖ, ਬੁੱਲਾਂ ਤੋਂ ਹੋ ਕੇ ਮੁੜੀ ਅਸਲੀਅਤ ਦੀ ਲਹਿਰ, ਉੱਜੜਿਆ ਫਿਰ ਵਸਿਆ ਸ਼ਹਿਰ ਤੇਰਾ ਕਈ ਵਾਰ, ਉੱਜੜਿਆ ਫਿਰ ਵਸਿਆ ਸ਼ਹਿਰ ਤੇਰਾ ਕਈ ਵਾਰ, ਖੰਡਰ ਕਹਿੰਦੇ ਦਾਸਤਾਂ ਕਿੰਝ ਵਰਤਿਆ ਕਹਿਰ, ਖੰਡਰ ਕਹਿੰਦੇ ਦਾਸਤਾਂ ਕਿੰਝ ਵਰਤਿਆ ਕਹਿਰ, ਸ਼ੇਰ ਹੈ ਕਿ ਬਚਪਨ ਭੋਲਾ ਬਾਦਸ਼ਾਹ, ਬਚਪਨ ਭੋਲਾ ਬਾਦਸ਼ਾਹ ਬਣੇ ਬੁਢਾਪਾ ਬੋਝ, ਸੇਕ ਜਵਾਨੀ ਵੰਡਦੀ ਤਿੱਖੜ ਜਿਵੇਂ ਦੁਪਹਿਰ, ਸੇਕ ਜਵਾਨੀ ਵੰਡਦੀ ਤਿੱਖੜ ਜਿਵੇਂ ਦੁਪਹਿਰ। ਅਤੇ ਆਖਰੀ ਸ਼ੇਰ ਹੈ ਗਜ਼ਲ ਦਾ, ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੌਂ ਝਾਕ, ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੋਂ ਝਾਕ, ਡਰ ਹੈ ਦੂਰ ਅਰੂਜ਼ ਦਾ ਰੁੱਸੀ ਫਿਰਦੀ ਬਹਿਰ, ਗਜ਼ਲ ਹੈ ਕਹਿੰਦਾ ਸੇਖਵਾਂ ਚੌ ਗਿਰਦੇ ਚੋਂ ਝਾਕ, ਡਰ ਹੈ ਦੂਰ ਅਰੂਜ਼ ਦਾ ਰੁੱਸੀ ਫਿਰਦੀ ਬਹਿਰ, ਪਾਣੀ ਅੰਦਰ ਗੰਦਗੀ ਮਿੱਟੀ ਅੰਦਰ ਜ਼ਹਿਰ, ਮਨ ਮਨ ਅੰਦਰ ਈਰਖਾ ਜ਼ਹਿਨ ਜ਼ਹਿਨ ਵਿੱਚ ਗਹਿਰ। ਦੂਸਰੀ ਗਜ਼ਲ ਪੇਸ਼ ਕਰ ਰਿਹਾ, ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ, ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ, ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰ ਨਾਵਾਂ, ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰ ਨਾਵਾਂ। ਅਤੇ ਸ਼ੇਰ ਹੈ, ਵਿਛੜ ਗਿਆ ਉਹ ਸਾਡੇ ਨਾਲੋਂ ਬੀਤ ਗਿਆ ਇੱਕ ਅਰਸਾ, ਵਿਛੜ ਗਿਆ ਉਹ ਸਾਡੇ ਨਾਲੋਂ ਬੀਤ ਗਿਆ ਇੱਕ ਅਰਸਾ, ਅੱਜ ਵੀ ਤੁਰਦਾ ਨਾਲ ਸਾਡੇ ਉਸਦਾ ਹੈ ਪਰਛਾਵਾਂ, ਅੱਜ ਵੀ ਤੁਰਦਾ ਨਾਲ ਸਾਡੇ ਉਸਦਾ ਹੈ ਪਰਛਾਵਾਂ। ਸ਼ੇਰ ਹੈ, ਨਿੱਕੀਆਂ ਮੱਛੀਆਂ ਬਣਨ ਸਦਾ ਹੀ ਵੱਡੀਆਂ ਦੇ ਲਈ ਭੋਜਨ, ਨਿੱਕੀਆਂ ਮੱਛੀਆਂ ਬਣਨ ਸਦਾ ਹੀ ਵੱਡੀਆਂ ਦੇ ਲਈ ਭੋਜਨ, ਨਦੀ ਨੂੰ ਡੀਕਣ ਲਈ ਖੜ੍ਹਾ ਹੈ ਸਾਗਰ ਅੱਡ ਕੇ ਬਾਹਵਾਂ, ਨਦੀ ਨੂੰ ਡੀਕਣ ਲਈ ਖੜ੍ਹਾ ਹੈ ਸਾਗਰ ਅੱਡ ਕੇ ਬਾਹਵਾਂ। ਅਤੇ ਸ਼ੇਰ ਹੈ, ਕੀ ਹੋਇਆ ਅੱਜ ਪਿੰਡਾ ਮੇਰਾ ਰੇਤ ਨਾਲ ਜੇ ਟੱਕਿਆ, ਕੀ ਹੋਇਆ ਜੇ ਪਿੰਡਾ ਮੇਰਾ ਰੇਤ ਨਾਲ ਜੇ ਟੱਕਿਆ, ਮੈਂ ਵੀ ਕਦੇ ਨਦੀ ਸਾਂ ਵਗਦੀ ਸੀਨਾ ਚੀਰ ਵਿਖਾਵਾਂ, ਮੈਂ ਵੀ ਕਦੇ ਨਦੀ ਸਾਂ ਵਗਦੀ ਸੀਨਾ ਚੀਰ ਵਿਖਾਵਾਂ। ਸ਼ੇਰ ਰਹਿ ਕੇ ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਘਰ, ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਕਾਰਾ, ਸ਼ਾਇਦ ਤਾਂ ਹੀ ਘੱਲੀਆਂ ਉਸਨੇ ਧਰਤੀ ਉੱਤੇ ਮਾਵਾਂ, ਘਰ ਘਰ ਅੰਦਰ ਪਹੁੰਚ ਸਕੇ ਨਾ ਰੱਬ ਵੀ ਇਕੱਲਾ ਕਾਰਾ, ਸ਼ਾਇਦ ਤਾਂ ਹੀ ਘੱਲੀਆਂ ਉਸਨੇ ਧਰਤੀ ਉੱਤੇ ਮਾਵਾਂ। ਅਤੇ ਸ਼ੇਰ ਆ ਕੇ, ਪੈਰਾਂ ਹੇਠਾਂ ਰੁਲਦੇ ਕੱਖ ਨੂੰ ਕਹੇ ਹਵਾ ਦਾ ਬੁੱਲਾ, ਪੈਰਾਂ ਹੇਠਾਂ ਰੁਲਦੇ ਕੱਖ ਨੂੰ ਕਹੇ ਹਵਾ ਦਾ ਬੁੱਲਾ, ਆ ਫੜ ਮੇਰੀ ਉਂਗਲ ਤੈਨੂੰ ਅਰਸ਼ੀ ਸੈਰ ਕਰਾਵਾਂ, ਆ ਫੜ ਮੇਰੀ ਉਂਗਲ ਤੈਨੂੰ ਅਰਸ਼ੀ ਸੈਰ ਕਰਾਵਾਂ। ਅਤੇ ਸ਼ੇਰ ਹੈ ਕਿ, ਅੱਖੀਆਂ ਅੱਗੇ ਘੁੰਮਦਾ ਰਹਿੰਦਾ ਤੇਰਾ ਸੁੰਦਰ ਮੁਖੜਾ, ਸ਼ੇਰ ਹੈ, ਅੱਖੀਆਂ ਅੱਗੇ ਘੁੰਮਦਾ ਰਹਿੰਦਾ ਤੇਰਾ ਸੁੰਦਰ ਮੁਖੜਾ, ਤੂੰ ਹੀ ਦੱਸ ਫਿਰ ਗਜ਼ਲ ਲਿਖਣ ਲਈ ਮਨ ਨੂੰ ਕਿਵੇਂ ਟਿਕਾਵਾਂ, ਅੱਖੀਆਂ ਅੱਗੇ ਘੁੰਮਦਾ ਰਹਿੰਦਾ ਤੇਰਾ ਸੁੰਦਰ ਮੁਖੜਾ, ਤੂੰ ਹੀ ਦੱਸ ਫਿਰ ਗਜ਼ਲ ਲਿਖਣ ਲਈ ਮਨ ਨੂੰ ਕਿਵੇਂ ਟਿਕਾਵਾਂ। ਅਤੇ ਆਖਰੀ ਸ਼ੇਰ ਹੈ ਗਜ਼ਲ ਦਾ, ਕੌਣ ਸੇਖਵਾਂ ਲੰਘਿਆ ਇੱਥੋਂ, ਕੌਣ ਸੇਖਵਾਂ ਲੰਘਿਆ ਇੱਥੋਂ ਜ਼ੁਲਫਾਂ ਨੂੰ ਝਟਕਾ ਕੇ, ਕੌਣ ਸੇਖਵਾਂ ਲੰਘਿਆ ਇੱਥੋਂ ਜ਼ੁਲਫਾਂ ਨੂੰ ਝਟਕਾ ਕੇ, ਨਿਖਰੇ ਨੇ ਫੁੱਲ ਬੂਟੇ ਭਰੀਆਂ ਮਹਿਕਾਂ ਵਿੱਚ ਫਿਜ਼ਾਵਾਂ, ਨਿਖਰੇ ਨੇ ਫੁੱਲ ਬੂਟੇ ਭਰੀਆਂ
ਮਹਿਕਾਂ ਵਿੱਚ।

ਫਸਾਵਾਂ, ਖਿਲਰੀ ਚੋਗ ਚੁਗਣ ਲਈ ਦੇਖਣ ਨਿੱਤ ਹੀ ਨਵੀਆਂ ਥਾਵਾਂ। ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰਨਾਵਾਂ, ਮੌਸਮ ਬਦਲਣ ਨਾਲ ਪਰਿੰਦੇ ਬਦਲ ਲੈਣ ਸਿਰਨਾਵਾਂ। ਤੀਸਰੀ ਗਜ਼ਲ ਪੇਸ਼ ਹੈ, ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ, ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ, ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ, ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ, ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ, ਅਤੇ ਤੇਰੇ ਨਾਲੋਂ ਬਹੁਤਾ ਤੁਰਿਆ ਨਾਲ ਮੇਰੇ, ਤੇਰੇ ਨਾਲੋਂ ਬਹੁਤਾ ਤੁਰਿਆ ਨਾਲ ਮੇਰੇ, ਤੇਰਾ ਲਾਇਆ ਨਿੱਤ ਨਵਾਂ ਕੋਈ ਲਾਰਾ ਏ, ਤੇਰੇ ਨਾਲੋਂ ਤੁਰਿਆ ਬਹੁਤਾ ਨਾਲ ਮੇਰੇ, ਤੇਰਾ ਲਾਇਆ ਨਿੱਤ ਨਵਾਂ ਕੋਈ ਲਾਰਾ ਏ। ਅਤੇ ਸ਼ੇਰ ਆ ਕੇ, ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ, ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ, ਕਦੇ ਸਮੇਂ ਨੂੰ ਹੋਇਆ ਨਹੀਂ ਗਵਾਰਾ ਏ, ਫੋਲ ਸਕਾਂ ਮੈਂ ਦੁੱਖ ਸੁੱਖ ਬਹਿ ਕੇ ਨਾਲ ਤੇਰੇ, ਕਦੇ ਸਮੇਂ ਨੂੰ ਹੋਇਆ ਨਹੀਂ ਗਵਾਰਾ ਏ। ਅਤੇ ਸ਼ੇਰ ਆ ਕੇ, ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ, ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ, ਉਹ ਜਾ ਵਰਿਆ ਸਾਗਰ ਉੱਤੇ ਸਾਰਾ ਏ, ਜਿਸ ਬੱਦਲ 'ਤੇ ਮਾਰੂ ਥਲ ਦੀ ਨਜ਼ਰ ਟਿਕੀ, ਉਹ ਜਾ ਵਰਿਆ ਸਾਗਰ ਉੱਤੇ ਸਾਰਾ ਏ। ਅਤੇ ਸ਼ੇਰ ਆ ਕੇ, ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ, ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ, ਭੀੜਾਂ ਵਿੱਚ ਵੀ ਬੰਦਾ ਇਕੱਲਾ ਘਰ ਆਏ, ਲੋੜ ਨਹੀਂ ਲੱਭਣ ਦੀ ਗੁੱਠ ਪਹਾੜਾਂ ਦੀ, ਭੀੜਾਂ ਵਿੱਚ ਵੀ ਬੰਦਾ ਇਕੱਲਾ ਘਰ ਆਏ। ਅਤੇ ਸ਼ੇਰ ਆ ਕੇ, ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ, ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ, ਭੁੱਬੀ ਭੁੱਬੀ ਰੋਇਆ ਤਖ਼ਤ ਹਜ਼ਾਰਾ ਏ, ਖਬਰ ਮਿਲੀ ਕਿ ਹੀਰ ਤਾਂ ਖੇੜੇ ਲੈ ਗਏ ਨੇ, ਭੁੱਬੀ ਭੁੱਬੀ ਰੋਇਆ ਤਖ਼ਤ ਹਜ਼ਾਰਾ ਏ। ਅਤੇ ਸ਼ੇਰ ਹੈ ਕਿ, ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ, ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ, ਵੰਗਾਂ ਵੇਚਣ ਆਇਆ ਕੋਈ ਵਣਜਾਰਾ ਏ, ਉਜੜੀ ਬਸਤੀ ਜਾਪੇ ਕਬਰਸਤਾਨ ਜਿਵੇਂ, ਵੰਗਾਂ ਵੇਚਣ ਆਇਆ ਕੋਈ ਵਣਜਾਰਾ ਏ। ਅਤੇ ਆਖਰੀ ਸ਼ਹਿਰ, ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ, ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ, ਤੇਰੀ ਕਿਸਮਤ ਵਿੱਚ ਤਾਂ ਚੋਂਦਾ ਢਾਰਾ ਏ, ਕਿਉਂ ਸੇਖਵਾਂ ਦੇਖੇ ਸੁਪਨੇ ਮਹਿਲਾਂ ਦੇ, ਤੇਰੀ ਕਿਸਮਤ ਵਿੱਚ ਤਾਂ ਚੋਂਦਾ ਢਾਰਾ ਏ। ਅਤੇ ਯਾਦ ਤੇਰੀ ਵਿੱਚ ਕਿਰਿਆ ਹੰਝੂ ਖਾਰਾ ਏ, ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ, ਅਰਸ਼ਾਂ ਤੋਂ ਕੋਈ ਟੁੱਟਿਆ ਜਿੱਦਾਂ ਤਾਰਾ ਏ। ਆਖਰੀ ਅਤੇ ਚੌਥੀ ਗਜ਼ਲ ਪੇਸ਼ ਹੈ, ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ, ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ, ਭੀੜ ਕਦੇ ਨਹੀਂ ਹੁੰਦੀ ਸੱਚ ਦੀਆਂ ਰਾਹਾਂ 'ਤੇ, ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ 'ਤੇ, ਭੀੜ ਕਦੇ ਨਹੀਂ ਹੁੰਦੀ ਸੱਚ ਦੀਆਂ ਰਾਹਾਂ 'ਤੇ। ਅਤੇ ਸ਼ੇਰ ਹੈ ਕਿ, ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ, ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ, ਹੋਣ ਫੈਸਲੇ ਫਿਰ ਵੀ ਸਦਾ ਗਵਾਹਾਂ 'ਤੇ, ਸੱਚੇ ਹਨ ਕਿ ਝੂਠੇ ਜੱਜ ਵੀ ਸਮਝ ਰਿਹਾ, ਹੋਣ ਫੈਸਲੇ ਫਿਰ ਵੀ ਸਦਾ ਗਵਾਹਾਂ 'ਤੇ। ਅਤੇ ਸ਼ੇਰ ਹੈ ਕਿ, ਉੱਲੂ ਬੋਲਣ ਨਿੱਤ ਕਬਰ 'ਤੇ ਜਾਬਰ ਦੀ, ਉੱਲੂ ਬੋਲਣ ਨਿੱਤ ਕਬਰ 'ਤੇ ਜਾਬਰ ਦੀ, ਦੀਵੇ ਜਗਦੇ ਸੱਚ ਦੀਆਂ ਦਰਗਾਹਾਂ 'ਤੇ, ਉੱਲੂ ਬੋਲਣ ਨਿੱਤ ਕਬਰ 'ਤੇ ਜਾਬਰ ਦੀ, ਦੀਵੇ ਜਗਦੇ ਸੱਚ ਦੀਆਂ ਦਰਗਾਹਾਂ 'ਤੇ। ਸ਼ੇਰ ਹੈ ਕਿ, ਸਮਝ ਲਈ ਨਾ ਦੋਸਤ ਉਹ ਤਾਂ ਦੁਸ਼ਮਣ ਹੈ,

0: ਹਮ ਜਲਈ ਨਾ ਦੋਸਤ, ਉਹ ਤਾਂ ਦੁਸ਼ਮਣ ਹੈ, ਪੜਦੇ ਪਾਉਂਦਾ ਹੈ ਜੋ ਤੇਰੇ ਗੁਨਾਹਾਂ ਤੇ। ਸਮਝ ਲਈ ਨਾ ਦੋਸਤ, ਉਹ ਤਾਂ ਦੁਸ਼ਮਣ ਹੈ, ਪੜਦੇ ਪਾਉਂਦਾ ਹੈ ਜੋ ਤੇਰੇ ਗੁਨਾਹਾਂ ਤੇ, ਪੜਦੇ ਪਾਉਂਦਾ ਹੈ ਜੋ ਤੇਰੇ ਗੁਨਾਹਾਂ ਤੇ। ਅਤੇ ਅਗਲਾ ਸ਼ੇਰ ਹੈ ਕਿ ਹਿੰਮਤ ਹੈ ਤਾਂ ਪਾਓ ਨੱਥ ਤੂਫਾਨਾਂ ਨੂੰ, ਹਿੰਮਤ ਹੈ ਤਾਂ ਪਾਓ ਨੱਥ ਤੂਫਾਨਾਂ ਨੂੰ, ਦੋਸ਼ ਮੜੋ ਨਾ ਐਵੇਂ ਸਦਾ ਮਲਾਹਾਂ ਤੇ। ਹਿੰਮਤ ਹੈ ਤਾਂ ਪਾਓ ਨੱਥ ਤੂਫਾਨਾਂ ਨੂੰ, ਦੋਸ਼ ਮੜੋ ਨਾ ਐਵੇਂ ਸਦਾ ਮਲਾਹਾਂ ਤੇ। ਅਤੇ ਸ਼ੇਰ ਹੈ ਕਿ ਅਰਜਣ ਬਣ ਕੇ ਮਹਾਂਰਥੀ ਕੋਈ ਨਿਤਰੇਗਾ, ਅਰਜਣ ਬਣ ਕੇ ਮਹਾਂਰਥੀ ਕੋਈ ਨਿਤਰੇਗਾ, ਲਕਸ਼ ਟਕੇਗਾ ਉਸ ਦੀਆਂ ਜਦੋਂ ਨਿਗਾਹਾਂ। ਅਰਜਣ ਬਣ ਕੇ ਮਹਾਂਰਥੀ ਕੋਈ ਨਿਤਰੇਗਾ, ਲਕਸ਼ ਟਕੇਗਾ ਉਸ ਦੀਆਂ ਜਦੋਂ ਨਿਗਾਹਾਂ ਤੇ। ਅਤੇ ਸ਼ੇਰ ਹੈ ਕਿ ਹੁੰਦੇ ਲੋਕ ਸਮਰਪਿਤ ਸਮੇਂ ਦੇ ਹਾਣੀ ਨੂੰ, ਹੁੰਦੇ ਲੋਕ ਸਮਰਪਿਤ ਸਮੇਂ ਦੇ ਹਾਣੀ ਨੂੰ, ਕੋਈ ਨਾ ਕਰੇ ਭਰੋਸਾ ਲਾਪਰਵਾਹ। ਹੁੰਦੇ ਲੋਕ ਸਮਰਪਿਤ ਸਮੇਂ ਦੇ ਹਾਣੀ ਨੂੰ, ਕੋਈ ਨਾ ਕਰੇ ਭਰੋਸਾ ਲਾਪਰਵਾਹਾਂ ਤੇ। ਆਖਰੀ ਸ਼ੇਰ, ਕਰੋ ਫੈਸਲੇ ਖੁਦ ਹੀ ਆਪਣੇ ਸੇਖਵਾਂ, ਕਰੋ ਫੈਸਲੇ ਖੁਦ ਹੀ ਆਪਣੇ ਸੇਖਵਾਂ, ਕਦ ਤੱਕ ਚੱਲਣਾ ਹੋਰਾਂ ਦੀਆਂ ਸਲਾਹਾਂ ਤੇ। ਕਰੋ ਫੈਸਲੇ ਖੁਦ ਹੀ ਆਪਣੇ ਸੇਖਵਾਂ, ਕਦ ਤੱਕ ਚੱਲਣਾ ਹੋਰਾਂ ਦੀਆਂ ਸਲਾਹਾਂ ਤੇ, ਕਦ ਤੱਕ ਚੱਲਣਾ ਹੋਰਾਂ ਦੀਆਂ ਸਲਾਹਾਂ ਤੇ। ਭਗਦੜ ਮੱਚਦੀ ਝੂਠ ਦੀਆਂ ਅਫਵਾਹਾਂ ਤੇ, ਭੀੜ ਕਦੇ ਨਾ ਹੁੰਦੀ ਸੱਚ ਦੀਆਂ ਰਾਹਾਂ ਤੇ, ਭੀੜ ਕਦੇ ਨਾ ਹੁੰਦੀ ਸੱਚ ਦੀਆਂ ਰਾਹਾਂ ਤੇ, ਭੀੜ ਕਦੇ ਨਾ ਹੁੰਦੀ ਸੱਚ ਦੀਆਂ ਰਾਹਾਂ ਤੇ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਜਸਵੰਤ ਸਿੰਘ ਸੇਖਵਾ ਤੋਂ, ਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ। ਸੌਣ ਦਾ ਮਹੀਨਾ ਹੋਵੇ ਤੇ ਉੱਤੋਂ ਹੋਵੇ ਰਾਤ, ਤਾਂ ਫਿਰ ਇਸ਼ਕੇ ਦੀ ਬਾਤ ਤਾਂ ਆਪਣੇ ਆਪ ਹੀ ਛਿੜ ਜਾਂਦੀ ਏ। ਅਤੇ ਗਾਇਕ ਜਸਬੀਰ ਜੱਸੀ ਵੀ ਸਾਵਣ ਦੀ ਰਾਤ 'ਚ ਪੈਂਦੀ ਬਰਸਾਤ 'ਚ ਛਿੜੀ ਇਸ਼ਕੇ ਦੀ ਬਾਤ ਨੂੰ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਸਾਵਣ ਦੀ ਰਾਤ ਟਿਪ ਟਿਪ ਬਰਸੇ ਬਰਸਾਤ ਟਿਪ ਟਿਪ, ਆਓ ਫਿਰ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਸੀ ਜਸਬੀਰ ਜੱਸੀ ਦੀ ਆਵਾਜ਼ 'ਚ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज़ पर। कुछ ही देर में आप पंजाबी में समाचार सुनेंगे।
1: आज के 50 मिनट ते उर्दू खबर सुनोगे।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ, ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਚ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। ਐਨਡੀਏ ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਜਾਰੀ ਹੈ। ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ 'ਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 2026 ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਅੱਜ ਦੱਖਣੀ ਕੋਰੀਆ 'ਚ ਸ਼ੁਰੂ ਹੋਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਮੁੱਦੇ ਉਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਪਹਿਲੀ ਮੁਲਤਵੀ ਤੋਂ ਬਾਅਦ ਜਦੋਂ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਹੰਗਾਮੇ ਦੌਰਾਨ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਕੁਝ ਮੈਂਬਰਾਂ ਨੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਮੰਤਰੀਆਂ ਨੇ ਦਿੱਤੇ। ਹਾਲਾਂਕਿ ਵਿਰੋਧੀ ਧਿਰ ਦੇ ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਵੀ ਅਜਿਹੀ ਸਥਿਤੀ ਬਣੀ। ਜਦੋਂ ਸਵੇਰੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਮੰਤਰੀਆਂ ਨੇ ਦਸਤਾਵੇਜ਼ ਮੇਜ਼ ਤੇ ਰੱਖੇ। ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਸਦਨ ਚ ਪੇਸ਼ ਕੀਤੀ ਗਈ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਿਫਰ ਕਾਲ ਸ਼ੁਰੂ ਕੀਤਾ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਅਯੋਧਿਆ ਰਾਮ ਮੰਦਰ ਤੋਂ ਦਾਨ ਦੀ ਕਥਿਤ ਚੋਰੀ ਦਾ ਮੁੱਦਾ ਉਠਾਇਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਦਾ ਵਿਰੋਧ ਕਰਨ ਵਾਲੀਆਂ ਕਾਂਗਰਸ ਤੇ ਸਮਾਜਵਾਦੀ ਪਾਰਟੀ ਹੁਣ ਦਾਨ ਦੀ ਕਥਿਤ ਚੋਰੀ ਤੇ ਨਾਟਕ ਰਚ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਨਾਂ ਕਿਹਾ ਕਿ ਲੋਕ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਤੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਰਿਜੀਜੂ ਨੇ ਕਿਹਾ ਕਿ ਸਦਨ ਸਾਰਿਆਂ ਦਾ ਹੈ ਤੇ ਮੁੱਖ ਵਿਰੋਧੀ ਕਾਂਗਰਸ ਦੀ ਨਿਰਧਾਰਤ ਸਮੇਂ ਦੀ ਦੁਰਵਰਤੋਂ ਕਰ ਰਹੀ ਹੈ। ਇਸ ਮੁੱਦੇ ਤੇ ਲੋਕ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਸਵੇਰੇ ਜਦੋਂ ਸਦਨ ਸ਼ੁਰੂ ਹੋਇਆ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਵਿਰੋਧੀ ਧਿਰ ਦੇ ਮੈਂਬਰ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ

0: ਪ੍ਰਧਾਨ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ ਦੇ ਸੁਚਾਰੂ ਕੰਮਕਾਜ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਸਪੀਕਰ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਸੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸੰਸਦ ਲੋਕਤੰਤਰ ਦਾ ਸਰਵਉੱਚ ਮੰਚ ਹੈ ਜੋ ਚਰਚਾ ਅਤੇ ਗੱਲਬਾਤ ਲਈ ਹੈ। ਸਪੀਕਰ ਨੇ ਕਿਹਾ ਕਿ ਸੰਸਦ ਨਾਰੇਬਾਜ਼ੀ ਜਾਂ ਤਖ਼ਤੀਆਂ ਚੁੱਕਣ ਦਾ ਮੰਚ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਉਤੇ ਸੰਸਦ ਦੇ ਮੌਨਸੂਨ ਅਜਲਾਸ ਵਿਚ ਵਿਘਨ ਪਾਉਣ ਦਾ ਇਲਜ਼ਾਮ ਲਗਾਇਆ। ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਅੱਜ ਸਵੇਰੇ ਨਵੀਂ ਦਿੱਲੀ ਚ ਪੱਤਰਕਾਰਾਂ ਨੂੰ ਦਸਿਆ ਕਿ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਹੰਗਾਮਾ ਕੀਤੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਨੇ ਨਾਗਰਿਕਾਂ ਦੇ ਹਿੱਤ ਵਿਚ ਦੋਵਾਂ ਸਦਨਾਂ ਚ ਸਫਲਤਾਪੂਰਵਕ ਪਾਸ ਹੋਏ ਮਹੱਤਵਪੂਰਨ ਬਿੱਲਾਂ ਤੇ ਚਰਚਾ ਵਿਚ ਹਿੱਸਾ ਨਹੀਂ ਲਿਆ।
1: करोड़ों रुपए खर्च होते हैं एक सेशन के ऊपर। सभी सांसद अपने क्षेत्रों से प्रश्न लेकर आते हैं, वो चाहते हैं कि प्रश्न पूछा जाए, मंत्रालय जवाब दे, मगर जब से सदन आरंभ हुआ है क्वेश्चन आवर पार्लियामेंट में हो नहीं रहा। जीरो आवर के लिए पार्लियामेंट में बाधाएं उत्पन्न की जा रही, लगभग किसी बिल पे चर्चा नहीं हो रही।
0: ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਸੋਧ ਬਿੱਲ 2026 ਤਹਿਤ ਕਿਸੇ ਵੀ ਸੂਬੇ ਜਾਂ ਲਾਭਪਾਤਰੀ ਨੂੰ ਅਨਾਜ ਵੰਡ ਵਿਚ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਨੇ ਅੱਜ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਜਾਣਕਾਰੀ ਦਿੱਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਬਿੱਲ ਦੇ ਖਰੜੇ ਤੇ ਰਾਜ ਸਰਕਾਰਾਂ ਤੋਂ ਟਿੱਪਣੀਆਂ ਤੇ ਸੁਝਾਅ ਮੰਗੇ ਗਏ ਸਨ। ਇਸ ਬਿੱਲ ਦਾ ਉਦੇਸ਼ ਬਰਾਬਰ ਵੰਡ ਨੂੰ ਯਕੀਨੀ ਬਣਾਉਣਾ, ਯੋਗਤਾ ਵਿਚ ਇਕਸਾਰਤਾ ਲਿਆਉਣਾ ਤੇ ਮੌਜੂਦਾ ਪ੍ਰਣਾਲੀ ਤੋਂ ਪੈਦਾ ਹੋਣ ਵਾਲੀਆਂ ਖਾਮੀਆਂ ਨੂੰ ਦੂਰ ਕਰਨਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਸੰਸਦ ਭਵਨ ਵਿਚ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਤੇ ਹੋਰ ਆਗੂ ਇਸ ਮੀਟਿੰਗ ਚ ਸ਼ਾਮਲ ਹੋ ਰਹੇ ਨੇ। ਇਹ ਮੀਟਿੰਗਾਂ ਰਵਾਇਤੀ ਤੌਰ ਤੇ ਹਰ ਮੰਗਲਵਾਰ ਨੂੰ ਸੰਸਦ ਸੈਸ਼ਨ ਦੌਰਾਨ ਗੱਠਜੋੜ ਦੀ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਕੀਤੀਆਂ ਜਾਂਦੀਆਂ ਨੇ। ਆਖਰੀ ਮੀਟਿੰਗ 28 ਜੁਲਾਈ ਨੂੰ ਹੋਈ ਸੀ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਵੀਡੀਓ ਦਾ ਖੰਡਨ ਕੀਤੈ ਜਿਸ ਵਿਚ ਉਨ੍ਹਾਂ ਨੂੰ ਇਕ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਚ ਹਿੱਸਾ ਲੈਣ ਲਈ ਇਕ ਸਰਕਾਰ ਵੱਲੋਂ ਅਧਿਕਾਰਤ ਖਰੀਦਦਾਰ ਦਾ ਸਮਰਥਨ ਕਰਦੇ ਹੋਏ ਦਿਖਾਇਆ ਗਿਐ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹੈ ਕਿ ਇਹ ਵੀਡੀਓ ਜਾਲੀ ਹੈ ਅਤੇ ਡਿਜੀਟਲ ਰੂਪ ਨਾਲ ਛੇੜਛਾੜ ਕਰਕੇ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਪੁਰਾਣੀ ਸਿੱਕਿਆਂ ਦੀ ਪ੍ਰਦਰਸ਼ਨੀ ਲਈ ਅਜਿਹੇ ਕਿਸੇ ਵੀ ਸਰਕਾਰ ਵੱਲੋਂ ਅਧਿਕਾਰਤ ਖਰੀਦਦਾਰ ਦਾ ਸਮਰਥਨ ਨਹੀਂ ਕੀਤਾ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਨਲਾਈਨ ਪ੍ਰਸਾਰਿਤ ਕੀਤੀ ਜਾ ਰਹੀ ਅਜਿਹੀ ਸਮੱਗਰੀ ਦੇ ਝਾਂਸੇ ਵਿਚ ਨਾ ਆਉਣ। ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਫੇਸਬੁੱਕ ਤੋਂ ਅਸਥਾਈ ਤੌਰ ਤੇ ਹਟਾਉਣ ਦੇ ਸਬੰਧ ਵਿਚ ਨਵੀਂ ਦਿੱਲੀ ਚ ਮੈਟਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੀਜੇਪੀ ਸੰਸਦ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੁਬੇ ਨੇ ਪ੍ਰਧਾਨ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਲਈ ਮੈਟਾ ਇੰਡੀਆ ਦੀ ਆਲੋਚਨਾ ਕੀਤੀ ਹੈ। ਭਾਰਤ ਅਤੇ ਉਜ਼ਬੇਕਿਸਤਾਨ ਨੇ ਕੱਲ੍ਹ ਨਵੀਂ ਦਿੱਲੀ ਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਮਹੱਤਵਪੂਰਨ ਖਣਿਜਾਂ, ਖਨਨ, ਵਪਾਰ, ਊਰਜਾ, ਬੁਨਿਆਦੀ ਢਾਂਚਾ, ਰੱਖਿਆ ਅਤੇ ਸਿੱਖਿਆ ਦੇ ਖੇਤਰਾਂ ਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤੈ। ਦੋਵੇਂ ਧਿਰਾਂ ਆਪਣੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਲਈ ਵੀ ਸਹਿਮਤ ਹੋਈਆਂ। ਇਹ ਮੀਟਿੰਗ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਬਖਤਿਆਰ ਸਦੌਵ ਦੇ 4 ਦਿਨਾਂ ਸਰਕਾਰੀ ਦੌਰੇ ਦੌਰਾਨ ਹੋਈ ਹੈ। ਦੋਵੇਂ ਮੰਤਰੀਆਂ ਨੇ ਰਣਨੀਤਿਕ ਭਾਈਵਾਲੀ ਦੀ ਵਿਸਥਾਰ ਚ ਸਮੀਖਿਆ ਕੀਤੀ ਜਿਸ ਵਿਚ ਖਾਸ ਤੌਰ ਤੇ ਊਰਜਾ, ਬੁਨਿਆਦੀ ਢਾਂਚਾ, ਵਪਾਰ, ਰੱਖਿਆ, ਸਿੱਖਿਆ, ਸਭਿਆਚਾਰ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹੈ ਕਿ ਉਨ੍ਹਾਂ ਨੇ ਮੁੱਖ ਖੇਤਰੀ ਚੁਣੌਤੀਆਂ ਤੇ ਵੀ ਚਰਚਾ ਕੀਤੀ ਤੇ ਭਾਰਤ ਉਜ਼ਬੇਕਿਸਤਾਨ ਵਪੱਖੀ ਸਹਿਯੋਗ ਨੂੰ ਵਧਾਉਣ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤੈ। ਬ੍ਰਿਕਸ ਤੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਅਤੇ ਸੰਪਤੀ ਵਸੂਲੀ ਬਾਰੇ ਬ੍ਰਿਕਸ ਮਾਹਰਾਂ ਦੇ ਨੈਟਵਰਕ ਦੀ ਦੂਜੀ ਮੀਟਿੰਗ ਅੱਜ ਤੇਲੰਗਾਨਾ ਦੇ ਹੈਦਰਾਬਾਦ ਚ ਹੋ ਰਹੀ ਹੈ। ਇਹ ਮੀਟਿੰਗ ਜੂਨ ਵਿਚ ਵਰਚੁਅਲ ਤੌਰ ਤੇ ਹੋਈ ਪਹਿਲੀ ਬ੍ਰਿਕਸ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਮੀਟਿੰਗ ਦੇ ਨਤੀਜਿਆਂ ਉਤੇ ਆਧਾਰਿਤ ਹੈ। ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਵਿਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨਾਲ ਅਸਾਮ ਦੇ ਕਈ ਜ਼ਿਲ੍ਹਿਆਂ, ਖਾਸ ਕਰਕੇ ਇਨ੍ਹਾਂ ਦੋਵਾਂ ਗੁਆਂਢੀ ਰਾਜਾਂ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ। ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਿਚ ਸੋਧ ਕੀਤੀ ਏ। ਸਰਕਾਰ ਨੇ ਅਗਲੇ 15 ਦਿਨਾਂ ਲਈ ਨਵੀਆਂ ਦਰਾਂ ਨੋਟੀਫਾਈ ਕਰਦਿਆਂ ਕਿਹੈ ਕਿ ਡੀਜ਼ਲ ਉਤੇ ਬਰਾਮਦ ਡਿਊਟੀ ਹੁਣ 25 ਰੁਪਏ 50 ਪੈਸੇ ਪ੍ਰਤੀ ਫੀਲ